ਕਿਸਾਨ ਭਾਈਆਂ, ਇਨ ਦਿਨਾਂ ਆਪਾਂ ਖੇਤੀਬਾੜੀ ਦਾ ਕੰਮਕਾਜ ਕਰ ਰਹੇ ਹਾਂ। ਕਈ ਕਿਸਾਨ ਭਾਈ ਆਪਣੇ ਬਾਜਰੋ ਵਾਹ ਰਿਹਾ ਹੈ, ਕਟੀ ਮੈਂ ਮੰਨ ਲਓ ਹਲ ਹੋਇਓ ਹੈ, ਔਰ ਖੇਤਾਂ ਮੈਂ ਜ਼ਮੀਨ ਮੈਂ ਨਮੀ ਹਲੀ ਹੋਈ ਹੈ, ਉਹ ਤਾਂ ਆਪਣੇ ਭਾਂਤ ਭਾਂਤਰੀ ਪੈਦਾਵਾਰ ਜਿਹੀ ਹੈ ਕਿਸਾਨ ਭਾਈ ਲੈਵੇਲਾ ਬੜੀਆ ਆਪਣੇ ਤਵੀਆਂ ਕਾਢ ਰਿਹਾ ਹੈ, ਹਲ ਖੜ ਰਿਹਾ ਹੈ, ਔਰ ਮਿੱਟੀ ਨੇ ਅੱਛੀ ਬਣਾ ਰਿਹਾ ਹੈ, ਸਾਥੇ ਸਾਥੇ ਖਾਦ ਹੈ, ਉਰਵਰਕ ਹੈ, ਇਨਰੋ ਪ੍ਰਯੋਗ ਵੀ ਕਿਸਾਨ ਭਾਈ ਖੇਤਰ ਮੈਨੇ ਲਗੋ ਲਗ ਆਪਣੇ ਕਰ ਰਿਹਾ ਹੈ। ਕਿਸਾਨ ਭਾਈਆਂ, ਲਾਲ ਦਿਨਾਂ ਆਪਣੇ ਜਾਣਕਾਰੀ ਦੇ ਰਹੀ ਕਿ ਭਾਈ ਬਾਜਰੋ ਹੈ, ਜਵਾਰ ਹੈ, ਗਵਾਰ ਹੈ, ਉਨਰੇ ਜੀ ਕੀ ਉਨਤ ਕਿਸਮਾ ਹੈ, ਵੇ ਕਿਸੀ ਕਿਸੀ ਹੈ, ਔਰ ਆਪਾਂ ਕੰਮ ਲੈ ਸਕਾਂ ਖੇਤਰੇ ਮੈਨੇ ਬਵਨ ਵਾਸਤੇ। ਅੱਜ ਆਪਣੇ ਜਾਣਕਾਰੀ ਦਿਲਾ ਰਿਹਾ ਹਾਂ ਕਿ ਭਾਈ ਦਲਹਨੀ ਜੀ ਕੀ ਫਸਲਾਂ ਹੈ, ਉਨਰੀ ਉਨਤ ਕਿਸਮਾ ਜੀ ਕੀ ਹੈ, ਵੇ ਕਿਸੀ ਕਿਸੀ ਹੈ। ਕਿਸਾਨ ਭਾਈ ਦੀ ਕੋਸ਼ਿਸ਼ ਆਈਜ ਰਹੇ ਕਿ ਭਾਈ ਆਪਣੇ ਖੇਤਰੇ ਮੈਨੇ ਫਸਲ ਚੱਕਰ ਆਪਣੇ ਅਪਣਾਵੇ, ਕਦੀ ਗਵਾਰ ਭਵੇ, ਕਦੀ ਮੂੰਗ ਮੋਟ ਆਪਣੇ ਭਵੇ। ਅੱਜ ਆਪਣੇ ਜਾਣਕਾਰੀ ਦੇ ਰਹਾਂ ਕਿ ਭਾਈ ਮੂੰਗ ਦੀ ਜੀ ਕੀ ਉਨਤ ਕਿਸਮਾ ਹੈ, ਇਨ ਮਹੀਨੇ ਜਿਵੇਂ ਆਪਾਂ ਬਾਤ ਕਰਾਂ, SML 832 ਹੈ, ਇੰਡੀ ਜੀ ਕੀ ਪਕਾਵਰੀ ਜੀ ਕੀ ਅਵਧੀ ਹੈ ਵਾ 60-65 ਦਿਨਾਂ ਮੇ ਹੋਇਆ ਕਰੇ। ਇਨ ਕਿਸਮ ਸੂ ਜੋ ਉਤਪਾਦਨ ਹੈ ਉਹ ਪ੍ਰਤੀ ਹੈਕਟੇਰ ਮਹੀਨੇ 11-12 ਕੁਇੰਟਲ ਰਿਹਾ ਕਰੇ। ਹਮ ਮੂੰਗ ਦੇ ਮਹੀਨੇ ਦੂਜੀ ਕਿਸਮ ਔਰ ਹੈ, RMG 268 और 344, ਇੰਡੀ ਪਕਾਵ ਅਵਧੀ 65-70 ਦਿਨ ਰਿਹਾ ਕਰੇ, ਔਰ ਉਤਪਾਦਨ ਜੋ ਹੈ ਉਹ 10-12 ਕੁਇੰਟਲ ਪ੍ਰਤੀ ਹੈਕਟੇਰ ਰਿਹਾ ਕਰੇ। ਮੂੰਗ ਦੇ ਮਹੀਨੇ ਕਿਸਾਨ ਭਾਈ ਇੱਕ ਔਰ ਕਿਸਮ ਕੰਮ ਮੇ ਲਿਆ ਕਰੇ, MUM 2, ਪਕਾਵ ਅਵਧੀ 60-70 ਦਿਨ, ਔਰ ਉਤਪਾਦਨ ਜੀ ਕੋ ਹੈ 12-15 ਕੁਇੰਟਲ ਲੰਗੇ ਟੰਗੇ ਪ੍ਰਤੀ ਹੈਕਟਰ ਮੈਂ ਰਿਹਾ ਕਰੇ। ਮੂੰਗਾ ਦੇ ਮਹੀਨੇ MH 421 ਵੀ ਕਿਸਮ ਹੈ, 60-65 ਦਿਨ ਦੇ ਮਹੀਨੇ ਪਕ ਜਾਇਆ ਕਰੇ। ਉਤਪਾਦਨ ਜੀ ਕੋ ਹੈ ਇਨ ਕਿਸਮ ਸੂ 11-12 ਕੁਇੰਟਲ ਪ੍ਰਤੀ ਹੈਕਟਰ ਰਿਹਾ ਕਰੇ। ਮੂੰਗਾ ਦੇ ਮਹੀਨੇ GM 4 ਹੈ, 168 ਦਿਨ ਪਕਾਵਰੀ ਅਵਧੀ, 13-14 ਕੁਇੰਟਲ ਪ੍ਰਤੀ ਹੈਕਟਰ ਉਤਪਾਦਨ ਰਿਹਾ ਕਰੇ। RMG 492 ਮੁੰਗਾਰੀਆ ਕਿਸਮ ਹੈ, ਇਨਰੀ ਪਕਾਵ ਅਵਧੀ 65-70 ਦਿਨ ਰਿਹਾ ਕਰੇ, ਔਰ ਉਤਪਾਦਨ ਜੀ ਕੋ ਹੈ ਇਨ ਕਿਸਮ ਸੂ 14-18 ਕੁਇੰਟਲ ਪ੍ਰਤੀ ਹੈਕਟਰ ਰਿਹਾ ਕਰੇ। ਹਮੇ ਬਾਤ ਆਵੇ ਕਿਸਾਨ ਭਾਈ ਨੇ ਕਿ ਭਾਈ ਬੀਜਰੀ ਜੀ ਕੀ ਮਾਤਰਾ ਹੈ ਵਾ ਆਪਾਂ ਕਿਣਤਰੂ ਲਾਂ, ਤੋ ਇਹ ਜੀ ਕੀ ਕਿਸਮਾ ਦੀ ਜੀ ਕੀ ਜਾਣਕਾਰੀ ਆਪਨੇ ਦੇ ਰਹੀ, ਇਨਾਂ ਦੇ ਵਾਸਤੇ 15-20 ਕਿਲੋਗ੍ਰਾਮ ਜੀ ਕੋ ਹੈ ਵੋ ਆਪਾਂ ਪ੍ਰਤੀ ਹੈਕਟਰ ਹਿਸਾਬ ਬੀਜ ਕੰਮ ਮੈਂ ਲੈ ਸਕਾਂ। ਹਮੇ ਫਸਲ ਵਾਹੁਣ ਪਹਿਲਾਂ ਆਪਾਂ ਉਰਵਰਕ ਦੇਣੀ ਚਾਹਾਂ, ਬੂਹੇ ਪਹਿਲਾਂ ਜਿਉ ਮੈਂ DAP ਔਰ ਯੂਰੀਆ ਜੋ ਮਿਸ਼ਰਣ ਹੈ ਉਹ 90:10 ਰੁਪਏ ਮਹੀਨਾ ਆਪਾਂ ਦੇ ਸਕਾਂ, ਔਰ ਕਈ ਕਿਸਾਨ ਭਾਈ ਮੰਨ ਲਓ ਉਹ ਮਿਸ਼ਰਣ ਨਹੀਂ ਦੇਵੇ, ਤੋ SSP ਔਰ ਸਾਥੇ ਯੂਰੀਆ ਜੋ ਮਿਸ਼ਰਣ ਹੈ ਇਨੋ ਜੋ ਅਨੁਪਾਤ ਹੈ ਉਹ 250:45 ਰੂਪ ਮੈਂ ਆਪਾਂ ਦੇ ਸਕਾਂ। ਮੁੰਗਾਰੀ ਆਪਾਂ ਬੀਜ ਬਾਵਾਂ ਇਨਰ ਮਹੀਨੇ ਕਤਾਰ ਜੀ ਕੀ ਹੈ ਵਾ 30 ਸੈਂਟੀਮੀਟਰ ਦੀ ਛੇਤੀ ਮਾਤਰਾ ਰੱਖਣੀ ਚਾਹੀਏ, ਔਰ ਪੌਦੋ ਪੌਦਾ ਦੀ ਜੀ ਦੂਰੀ ਹੈ ਵਾ 10 ਸੈਂਟੀਮੀਟਰ ਰੱਖਣੀ ਚਾਹੀਏ। ਹਮੇ ਬਾਤ ਆਵੇ ਕਿ ਭਾਈ ਇਹ ਜੀ ਕੀ ਆਪਾਂ ਕਿਸਮਾਂ ਅਮਾਰ ਜਾਣਕਾਰੀ ਦੇ ਰਹੀ, ਤੋ ਇਹਨਾਂ ਦੀ ਵਿਸ਼ੇਸ਼ਤਾ ਹੈ ਕਿ ਭਾਈ ਪੀਲਾ ਮੋਜੈਕ ਹੈ, ਸਾਥੇ ਜੋ ਥ੍ਰਿਪਸ ਹੈ ਇਨਦੇ ਪ੍ਰਤੀ ਸੈਂਸਿਲ ਰਿਹਾ ਕਰੇ। ਕਿਸਮਾਂ ਦੇ ਮਹੀਨੇ ਜਾਇਦ ਖਰੀਬ ਵਾਸਤੇ ਜੁਲਸਾ ਜਿਉਂ ਹੈ, ਪੱਤੀ ਦੱਬਾ ਰੋਗ ਰੋਧੀ ਵੀ ਹੋਇਆ ਕਰੇ, ਔਰ ਅਗਲੇ ਰਾਜਸਥਾਨ ਦੇ ਮਹੀਨੇ ਆਪਾਂ ਬਾਤ ਕਰਾਂ, ਸੁੱਕਾ ਸੈਂਸਿਲ ਇਹ ਸ਼ਕਤੀ ਵੀ ਰਿਹਾ ਕਰੇ, ਪਿਤ ਵਿਸ਼ਾਣੂ ਰੋਗ ਦੇ ਪ੍ਰਤੀ ਵੀ ਸੈਂਸਿਲ ਰਿਹਾ ਕਰੇ, ਔਰ ਇੱਕ ਸਾਥ ਪਕਾਓ ਵੇ ਅਣ ਬਿਜਰੋ, ਔਰ ਦਾਣਾ ਜੀ ਕਾ ਹੈ ਸੁਡੋਲ ਵੇ ਔਰ ਮੋਟਾ ਵੇ, ਔਰ ਖਰੀਫਰੇ ਵਾਸਤੇ ਔਰ ਜਾਇਦਰੇ ਵਾਸਤੇ ਦੋਹਰੇ ਵਾਸਤੇ ਬੜੀਆ ਹੋਇਆ ਕਰੇ, ਕਿਉਂਕਿ ਇਨ ਕਿਸਮਾਂ ਸੂ ਜੋ ਜੁਲਸਾ ਜੀ ਕੋ ਰੋਗ ਹੈ ਇਹ ਰੋਧੀ ਹੋਇਆ ਕਰੇ। ਹਮੇ ਬਾਤ ਆਵੇ ਕਿ ਭਾਈ ਮੋਟ ਆਪਾਂ ਖੇਤਾਂ ਦੇ ਮਹੀਨੇ ਵਾਹੁਣੀ ਚਾਹਾਂ, ਤੋ ਮੋਟਾ ਦੇ ਮਹੀਨੇ ਜਿਉਂ ਉਨਤ ਕਿਸਮ ਹੈ CZM 2, ਇੰਡ ਪਕਾਵ ਅਵਧੀ 65-67 ਦਿਨ ਰਿਹਾ ਕਰੇ, ਉਤਪਾਦਨ 8-10 ਕੁਇੰਟਲ ਪ੍ਰਤੀ ਹੈਕਟਰ ਰਿਹਾ ਕਰੇ। ਮੋਟਰ ਮਹੀਨੇ ਕਿਸਮ ਔਰ ਹੈ ਕਿਸਾਨ ਭਾਈਆਂ, RMO 2251, ਇੰਡ ਵੀ ਪਕਾਵਰੀ ਜੀ ਕੀ ਅਵਧੀ ਹੈ ਵਾ 62-65 ਦਿਨ ਰਿਹਾ ਕਰੇ। ਇੰਡ ਸਾਥੇ ਔਰ ਕਿਸਮਾਂ ਹੈ ਜਿਉਂ ਹੈ RMO 257, RMO 225, RMO 435, ਮਰੂ ਬਹਾਰ ਆਪਾਂ ਕਿਆ ਕਰਾਂ, ਇਨ ਹੈਂਗ ਕਿਸਮਾਂ ਦੀ ਜੀ ਪਕਾਵ ਅਵਧੀ ਹੈ ਵਾ 62-65 ਦਿਨ ਤਾਈਂ ਰਿਹਾ ਕਰੇ, ਔਰ ਇਨ ਕਿਸਮਾਂ ਦਾ ਜੋ ਉਤਪਾਦਨ ਹੈ ਉਹ ਪ੍ਰਤੀ ਹੈਕਟਰ 6-9 ਕੁਇੰਟਲ ਲੰਗੇ ਟੰਗੇ ਹੋਇਆ ਕਰੇ। ਹਮੇ ਮੋਠਾਰੀ ਜੀ ਕੀ ਆ ਕਿਸਮ ਹੈ, ਇੰਡਰ ਮਹੀਨੇ ਬੀਜਰੀ ਜੀ ਕੀ ਦਰ ਹੈ ਵਾ ਆਪਾਂ ਨੇ 10-15 ਕਿਲੋਗ੍ਰਾਮ ਪ੍ਰਤੀ ਹੈਕਟਰ ਰਿਹਾ ਕਰੇ, ਔਰ ਜਿਉਂ ਹਮੇ ਬੀਜ ਵਾਹੁਣ ਪਹਿਲਾਂ ਆਪਾਂ ਉਰਵਰਕ ਦੇਣੀ ਚਾਹਾਂ, DAP ਔਰ ਯੂਰੀਆ ਜੀ ਕੋ ਹੈ ਉਹ ਅਨੁਪਾਤ ਹੈ, ਉਹ DAP ਆਪਾਂ ਦੇਦਾਂ 66 ਕਿਲੋਗ੍ਰਾਮ ਪ੍ਰਤੀ ਹੈਕਟਰ, ਔਰ ਕਈ ਮੰਨ ਲਓ ਕਿਸਾਨ ਭਾਈ SSP ਪਲਸ ਯੂਰੀਆ ਦੇਣੀ ਚਾਹੇ, ਤੋ ਉਹਨਾਂ ਜੀ ਕੋ ਅਨੁਪਾਤ ਹੈ ਮੋਟਰੀ ਫਸਲ ਵਾਸਤੇ ਉਹ ਰਹੇ ਬਈ 190 ਕਿਲੋ ਅਨੁਪਾਤ 25 ਕਿਲੋ, ਔਰ ਪੌਦਾਰੀ ਜੀ ਕੀ ਕਤਾਰੋਂ ਕਤਾਰ ਜੀ ਕੀ ਛੇਤੀ ਹੈ ਵਾ ਆਪਣੇ 45 ਸੈਂਟੀਮੀਟਰ ਰੱਖੇ, ਪੌਦੋਂ ਪੌਦਾਰੀ ਜੀ ਕੀ ਛੇਤੀ ਹੈ ਵਾ 15

20 ਸੈਂਟੀਮੀਟਰ ਆਪਾਂ ਨੇ ਰੱਖਣੀ ਚਾਹੀਦੀ ਹੈ। ਇਹ ਕਿਸਮ ਆਪਾਂ ਕੰਮ ਲੈਵਾਂ ਕਿਸਾਨ ਭਾਈਆਂ, ਇੱਕ ਤੋਂ ਜਲਦੀ ਪਾਕ ਜਾ, ਸਾਥ ਪਿਤ ਸ਼ੀਰਾ ਮੋਜ਼ੇਕ ਪ੍ਰਤੀਰੋਧੀ ਹੋਇਆ ਕਰੇ, ਵਿਸ਼ਾਣੂ ਰੋਗ ਦੇ ਪ੍ਰਤੀ ਵੀ ਆ ਪ੍ਰਤੀਰੋਧੀ ਹੋਇਆ ਕਰੇ, ਜਲਦੀ ਪਕ ਜਾਇਆ ਕਰੇ। ਔਰ ਇਨ ਮਹੀਨੇ ਜਿਉਂ RMO 225 ਸਿਹਤ ਆ ਸ਼ੁਸ਼ਕ ਔਰ ਅਰਧ ਸ਼ੁਸ਼ਕ ਖੇਤਰ ਵਾਸਤੇ ਬੜੀਆ ਮਾਨੀ ਜਾ ਕਰੇ, ਸਾਥ ਸੁਕਾ ਸਹਿਨਸ਼ੀਲ ਸ਼ਕਤੀ ਜੀ ਕੀ ਹੈ ਵਾ ਇਨ ਕਿਸਮ ਮੇ ਜ਼ਿਆਦਾ ਹੈ। RMO 435 ਮਰੂ ਬਾਹਰ ਆਪਾਂ ਕਿਆ ਕਰਾਂ, ਆ ਬੇਗੀ ਪਕਣੇ ਵਾਲੀ ਫਸਲ ਜੀ ਕੀ ਹੈ ਆ ਮੋਟਾ ਮਹੀਨੇ ਰਿਹਾ ਕਰੇ। ਕਿਸਾਨ ਭਾਈਆਂ ਆ ਹੀ ਜਾਣਕਾਰੀ ਕਿ ਬਈ ਦਲਹਨੀ ਫਸਲਾਂ ਮੂੰਗ ਹੈ, ਮੋਠ ਹੈ, ਇੰਡੀ ਕਿਸੀ ਕਿਸਮ ਆਪਾਂ ਆਪਣੇ ਖੇਤਾਂ ਮੇ ਬਾ ਸਕਾਂ ਔਰ ਉਨਤ ਤਕਨੀਕ ਅਪਣਾਉਤਾ ਤਕਾਂ ਖਰੀਫ ਫਸਲਾਂ ਦੀ ਜਿਹੜੀ ਪੈਦਾਵਾਰ ਹੈ ਇੰਡੇ ਮਹੀਨੇ ਆਪਾਂ ਵਰਦੀ ਕਰ ਸਕਾਂ। ਕ੍ਰਿਸ਼ੀ ਜਗਤ ਪ੍ਰੋਗਰਾਮ ਰੋ ਵਗਤ ਪੂਰੋ ਵੇਰੀਓ ਹੈ, ਆਪਣੇ ਸਾਥੀ ਦਿਨੇਸ਼ ਰਾਣੇ ਜਾਨੇ ਸੇਖ ਦੀ ਰਹੋ, ਰਾਮ ਰਾਮ।

ਸਾਥਣਾ, ਸਿੰਜਾ 7 ਵਜਿਆਂ ਆਪਰੀ ਜੀ ਕੀ ਉਡੀਕ ਹੈ ਬਾ ਅਬੇ ਪੂਰੀ ਹੋਣ ਵਾਲੀ ਹੈ, ਕਿਉਂਕਿ ਆਪਰੇ ਸਾਥੇ ਜੁੜਿਓੜੋ ਹੂੰ ਮੈਂ ਆਪਣੋ ਸਾਥੀ। ਔਰ ਸਭੋਂ ਮੋਟੀ ਬਾਤ ਹੈ, ਸਗਲਾ ਸੋ ਮੋਟੀ ਬਾਤ ਆ ਹੈ ਕਿ ਕੱਲ੍ਹ ਜਿਉਂ ਮੈਂ ਬਰਸਿਓ ਹੈ ਚਾਰਾਂ ਕਨੀ, ਉਣ ਭਾਂਤ ਮੈਂ ਰੋਜੀ ਕੋ ਅਸਰ ਦੇਖਤਾ ਥਾ ਕਾ ਆਪ ਸਗਲਾ ਰੇ ਮਾਥਾ ਮਾਤੇ ਜੀ ਕੀ ਲਕੀਰਾਂ ਹੀ ਥੋੜ੍ਹੀ ਸੀ ਚਿੰਤਾ ਰੀ ਬੇ ਅਬੇ ਦੂਰ ਹੋਣ ਲੱਗੀ ਹੈ, ਔਰ ਚਿਹਰਾ ਮਾਤੇ ਖੁਸ਼ੀ ਦਾ ਭਾਵ ਝਲਕਣ ਲੱਗਾ ਹੈ।

ਭਾਵਨਾਵਾਂ ਜੀ ਕੀ ਹੋਵੇ ਕਾਲ ਜਾਰੀ ਬੇ ਭਾਵਨਾਵਾਂ ਨੇ ਸ਼ਬਦ ਦੇਵਣਾ ਚੜੇ ਔਰ ਸ਼ਬਦਾਂ ਨੇ ਮਿਹਨਤ ਸੂੰ ਰੰਗਣੋ ਪੜੇ ਜਣੇ ਜਾਣ ਇੱਕ ਮਿਹਨਤ ਰੀ ਕੂੰਚੀ ਸੂੰ ਸੰਸਾਰ ਰੀ ਇੱਕ ਨਈ ਔਰ ਇੱਕ ਅਲਹਦਾ ਪਹਿਚਾਣ ਸਾਹਮਣੇ ਆਇਆ ਕਰੇ ਸਾਥੀੜਾ ਘਰਾਂ ਮੈਂ ਟੈਂਕ ਬਣੀ ਉੜਾ ਹੈ ਹੋਦ ਬਣੀ ਉੜਾ ਹੈ ਤੋ ਕਿਉਂ ਨਹੀਂ ਆਪਾਂ ਦਾਗਲਾ ਮਾਤਾ ਆਇਓੜੋ ਜੀ ਕੋ ਬਰਸਾਤ ਰੋ ਪਾਣੀ ਹੈ ਬਿਨੇ ਸਾਫ ਸੁਥਰਾ ਤਰੀਕਾ ਸੂੰ ਘਰ ਦੇ ਟੈਂਕ ਰੇ ਮਾਇਨੇ ਭੇੜੋ ਕਰਾਂ ਪੂਰੇ ਸਾਲ ਵੋ ਪਾਲੇ ਔਰ ਪਾਣੀ ਆਪਾਂ ਪੀ ਸਕਾਂ ਔਰ ਸਾਥ ਹੀ ਸਾਥ ਹੈ ਯਦੀ ਆਪਾਂ ਇਨ ਪਾਣੀ ਰੋ ਸੰਚੈ ਬੜਾ ਇਸਤਰ ਮਾਤੇ ਕਰਾਂ ਤੋ ਨਿਸ਼ਚਿਤ ਰੂਪ ਸੂੰ ਆਪਾਂ ਇਨ ਪਾਣੀ ਰੋ ਐੜੋ ਸਦਉਪਯੋਗ ਕਰ ਸਕਾਂ ਕਿ ਆਉਣ ਵਾਲੀ ਪੀੜ੍ਹੀ ਵੀ ਦੇਖੇ ਲਾ ਕੇ ਮਾਣਾ ਵਡੇਰਾ ਜੀ ਕਾ ਹੈ ਪਾਣੀ ਦੀ ਬੂੰਦ ਬੂੰਦ ਬਚਾਵਤਾ ਤੋ ਮਾਣਾ ਜਾਇਲ ਜਲਮਿਆਂ ਜੀ ਕਾ ਟਾਬਰ ਹੈ ਬੇਬੀ ਇਨ ਕਾਮ ਰੇ ਮਾਇਨੇ ਆਪਣੀ ਪੂਰੀ ਸ਼ਿੱਦਤ ਸੂੰ ਪੂਰੀ ਮਿਹਨਤ ਮਸ਼ਕਤ ਸੂੰ ਪ੍ਰਯਾਸ